0: ਕਲੇ ਗੇ ਸਿਸ
1: ਖਰੀ ਕਲੇ ਖਾਚੂਸ ਯਾ ਨਾਸ਼ੇਓ ਤਿਰੀ ਈਸ਼ਾ ਕਲੇ ਖਾਸ਼ੀਰੀ ਨੀਜ਼ ਆਜ ਇੰਜੀ ਬਖਸਿਮ ਦੇ ਸ਼ੀਚੇ ਰਹਾ ਆਜ ਈਸ਼ਾ ਹਸਲੇ ਇੰਜੀ ਆਰਵੇ
2: ਅਰੇ ਨਾ ਤਾਂ ਚਾਂਸ ਕੇ ਜੁਇੰਦਾ ਆਜ ਕਨੇ ਯੋਂ ਕਰੇ
1: ਨਾ ਰਾਈ ਜੀ ਕਰੇ ਆਜ ਯੋ ਮਾਰਤਾ
2: ਨਾ ਰਾਨੀ ਜੀ ਕੋ ਮਾਰਤਾ ਨਾ ਯਾ ਕਰੋ ਯੂਦਾ
1: ਪਰਸ਼ਰ ਮਾਸ਼ੀ ਰਹਾਂ ਕਰੋ ਯੂਸ ਅਸੂ ਯੀ ਚਿਗਰੇ
2: ਯੀ ਚਿਮ ਦੁਵੇ ਦਿਸਤਾ ਯਾ ਨਾ ਚਲਾਸ਼ ਵੀ ਦੇਖੋ
1: ਜੀ ਹੁਨੇ
2: ਹਾਜੀ ਨੇ
1: ਸ਼ੀਟਾ ਦਾਸ ਸਿਜਦਾ ਵਾ ਦਾਸ ਸਿਜਦਾ
2: ਦਾਸ ਸਿਨੇਰ ਬਾ ਦਾਸ ਸਿਨੇ
1: ਆ ਨੀ ਰਾਚੇ
3: 哦,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,哇,
2: 出场放下去啊。
0: 干扰了，孙杰表起来。
1: 啊，干扰个古别自由的个，徐晨，徐晨，
2: 啊，
1: 干扰个古杰的别去。
2: 张先明，
1: 开始接这个的，你还吃啊？老大，老大。